ਹਾਉਜਿਕਤਾ ਵੀ ਰੇਡੀਓ ਲੀਲਾ ਸਲਾਮ ਸਲੋਕੋ ਲੀਲਾ ਅਸੀਂ ਤਾਂ ਸਕਤਮ ਲਾਂਖੀ ਵਸਿੰਘ ਦੀ ਲਮਗਾਨਬਗੀ ਸਕਤਮ ਦਾ ਅਸੇਮ ਮੰਗਲੇਂਬਾ ਲਮਗਾਨਬਗੀ ਮਪਾ ਆਰ ਕੇ ਚੌਸਨਾਗੀ ਸਕਤਮ ਦਾ ਗੁਰੂ ਮਯੂਮ ਪ੍ਰਿਯੋ ਗੋਪਾਲ ਸ਼ਰਮਾ ਲਮਗਾਨਬਗੀ ਮਮਾ ਕੁਸੁਮਗੀ ਸਕਤਮ ਦਾ ਥੋਗਾਮ ਥੋਈ ਥੋਈ ਦੇਵੀ ਅਕੀਨਾ ਪਾਨਮਈਗੀ ਸਕਤਮ ਲਾਂਖੀਵੀ ਕੁਰਾਈਜ਼ਮ ਲਿੰਗਜਲ ਥੋਈਵੀ ਚਨੂ ਅਕੀਨਾ ਪਾਨਮਈਗੀ ਮਮਾ ਲੂਸੀ ਪਾਨਮਈਗੀ ਸਕਤਮ ਦਾ ਕੈਸ਼ਾਮ ਰਾਣੀ ਦੇਵੀ ਮਿਊਜ਼ਿਕ ਦਾ ਚਨੰਬਮ ਰਿੰਗੋ ਮੈਤਈ ਲੀਲਾ ਈਬਾ ਨਿੰਥੌਜ਼ਮ ਸ਼ਿਆਮ ਕਿਸ਼ੋਰ ਸਿੰਘ ਲੀਲਾ ਪੁਥੋਪਾ ਮਾਈਬਮ ਇਸ਼ਾ ਕਾਂਤਾ ਪੁਥੋਪਦ ਤੇਂਗਬਾਂਗਬਾ ਅਥੋਪਮ ਸੁਭਾਸ ਚੰਦਰ ਸਿੰਘ ਤਰਮ ਸੰਦੋਕਦੁਨ ਤਾਹਨ ਜਰੀਬਾਸੀ ਆਕਾਸ਼ਵਾਣੀ ਇੰਫਾਲਨੀ।